0: ගඩින් රේගඩු දිහේ ජෙහි අඩෝ සමතිය ගෙන්දවනී දිවෙහි රාජ්‍ය ගඩු
1: හිත්තකුගේ මාමිලාමිලි
2: السلام علیکم دارین تربیت کرم کے مسا کے کرا وای میں فرات کا مرحبا الگن میں گے ہت کا ہم سے ما فاوری کا گنس تے اب بے کی الگن میں گے کھودین بدن ورن گے ہت کا مل بے او فاوری کان اتورا فور ہم کول دونی ایک کھودین رنگل گو تو کا تربیت کرے گے ہت او کے معاملہ میں میں پروگرام گا دارین تربیت کرم گو تو بدن ورن وسنا ادے سمال کن دے جے مہم کد تو کے معلومات الگن میں گے می پروگرام گا ہمنا الوم میں ਮੇ ਪ੍ਰੋਗਰਾਮ ਅਰੁਣ ਮੈਂ ਕੁੜੀਆ ਗੇਦਾਰੂਗਾ ਇੱਕ ਦੋਹ ਇੱਕ ਮੌਨੂ ਤੱਕ ਵਾਹਕ ਦੱਕਾਲ ਮੰਮੀ ਦਨੀ ਦਰਿ ਤਰਬੀਅਤ ਕੁਰਮੇ ਗੋ ਤੁਮ ਵਿਸਨਾ ਸਮਾਲ ਕੰਦੇ ਜੇ ਕਦ ਤੋਗੇ ਮੌਲੂਮਾਤ ਹਿੱਸਾ ਕੋ ਲਫਾਣੇ ਮੇਗੇ ਤੇਰੇਗਾ ਕੁਦਿਨਾ ਰਿਵੇਤੀ ਅਦਬ ਤੱਕ ਆਦਤ ਦਸ ਕੋ ਦਿਨੂ ਆਦੇ ਕੁਦਿਨਾ ਬੈਦਨਵਰਿਨਾ ਰੰਗਲ ਗੁਲਮੇ ਗਾਇਮ ਕੁਰਮੁਗੇ ਮੁਹਿਮ ਕਮਾ ਮੀ ਰੰਗਲ ਸਿੱਖਤੇਗਾ ਇੱਕ ਦਿਨ ਬੜੇ ਕੁਰਮਾ ਕੁਰੇ ਦਾਨ ਕੰਦ ਤੱਕ ਗੁਲੇ ਮੌਲੂਮਾਤ ਅਰੁਣ ਮੈਂ ਹਿੱਸਾ ਕੋ ਲਫਾਣੇ ಮೇದಗ ಪ್ರೋಗ್ರಾಮ್ ಕುರಿಯದಾರುಗ ಬೆಲನವೆರಿನ್ನ ಎಬೆ ಫ್ರೊಂಗೆ ತಜ್ರಿಬಾ ಹಿಸ್ಸಾ ಕೊಲ್ಲವೆನ ಎಹಮ ಕುಡ ಕುಡ ವಗತು ಕುಳ ಕಪ್ಪೋ ಬದ್ದಲ್ ಕೊಲ್ಲಾಣ
1: ಹಿತ್ತಕುಗೆ ಮಾಮಿಲಾಮಿಲಿ